ਤੈਨੂੰ ਮੇਰੇ ਜਿਹਾ ਕੋਈ ਲੱਭਣਾ ਨਹੀਂ ਤੂੰ ਵੇਖ ਲੈ ਪੂਰਾ ਜਹਾਂ ਮੁੰਡਿਆ ਤੇਰੀ ਸੋ ਮੈਂ ਤੈਨੂੰ ਛੱਡਣਾ ਨਹੀਂ ਤੂੰ ਸੁਣ ਲੈ ਖੋਲ ਕੇ ਕੰਮ ਮੁੰਡਿਆ ਮੈਂ ਸੋਹਣੀ ਤੇ ਤੂੰ ਮਈ ਪਾਲ

ਨਾਲ ਸਾਨੂੰ ਢਾਣ ਦੀ ਕੋਸ਼ਿਸ਼ ਕੀਤੀ ਸਾਨੂੰ ਥੱਲੇ ਲਾਣ ਦੀ ਰਲ ਕੇ ਮੁਹਾਲਫਾਂ ਦੇ ਨਾਲ ਸਾਨੂੰ ਢਾਣ ਦੀ ਕਿਸਮਤ